ਸੋਚ ਤੂੰ ਚੱਕ ਤਾਂ ਸਹੀ ਤੂੰ ਚੱਕ ਤਾਂ ਸਹੀ ਇਹ ਨਾਮ ਤੇਰਾ ਹੀ ਲੈਂਦਾ ਰਹਿੰਦਾ ਤੂੰ ਸੁਣ ਤਾਂ ਸਹੀ।